ਸਿੰਘਾਂ ਤੇ ਫਿਰੰਗੀਆਂ ਦੋ ਕਾਵਿ ਕਿਰਤਾਂ ਪ੍ਰਦਾਨ ਕੀਤੀਆਂ ਹਨ। ਕਿੱਸਾ ਸੱਸੀ ਪੁੰਨੂ ਦੀ ਮੁਕੰਮਲ ਰਚਨਾ ਹਾਸਲ ਨਹੀਂ ਹੁੰਦੀ, ਪਰ ਦੂਜੀ ਰਚਨਾ ਜੰਗਨਾਮਾ ਉਸਦੀ ਲੋਕ ਪ੍ਰਸਿੱਧੀ ਦਾ ਮੁਕਾਮ ਹਾਸਲ ਕਰਦੀ ਹੈ। ਇਹ ਰਚਨਾ ਪੰਜਾਬ ਦੀ ਇਤਿਹਾਸਿਕ, ਸਮਾਜਿਕ, ਸੱਭਿਆਚਾਰਕ ਅਤੇ ਰਾਜਨੀਤਿਕ ਤਸਵੀਰਕਸ਼ੀ ਦਾ ਅਜਿਹਾ ਮੁਜੱਸਮਾ ਹੈ ਜੋ ਇਸ ਦੀ ਪਛਾਣ ਨੂੰ ਪੰਜਾਬੀ ਮਾਨਸਿਕਤਾ ਦੇ ਕੇਂਦਰ ਵਿੱਚ ਰੱਖਦੀ ਹੈ। ਸ਼ਾਹ ਮੁਹੰਮਦ ਦੇ ਜੀਵਨ ਬਾਰੇ ਕੋਈ ਠੋਸ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ, ਪਰ ਵਿਦਵਾਨਾਂ ਦੇ ਅਨੁਮਾਨ ਮੁਤਾਬਕ ਇਹਨਾਂ ਦੇ ਜਨਮ ਸੰਬੰਧੀ ਮਤਭੇਦ ਦੇਖਣ ਨੂੰ ਮਿਲਦੇ ਹਨ। ਕੁਛ ਵਿਦਵਾਨ ਇਹਨਾਂ ਦਾ ਜਨਮ 1780 ਤੋਂ 1782 ਈਸਵੀ ਦੇ ਦਰਮਿਆਨ ਮੰਨਦੇ ਹਨ, ਜਿਵੇਂ ਮੌਲਾ ਬਖਸ਼ ਕੁਸ਼ਤਾ ਆਪਣੀ ਪੁਸਤਕ ਪੰਜਾਬ ਦੇ ਹੀਰੇ ਵਿੱਚ ਇਸ ਦੀ ਤਸਦੀਕ ਕਰਦਾ ਹੈ। ਇਹਨਾਂ ਦੀ ਮੌਤ 1862 ਈਸਵੀ ਵਿੱਚ ਸਵੀਕਾਰ ਕੀਤੀ ਗਈ ਹੈ, ਪਰ ਮੌਲਾ ਬਖਸ਼ ਕੁਸ਼ਤਾ ਆਪਣੀ ਦੂਜੀ ਪੁਸਤਕ ਪੰਜਾਬੀ ਸ਼ਾਇਰਾਂ ਦਾ ਤਜ਼ਕਰਾ ਵਿੱਚ ਸ਼ਾਹ ਮੁਹੰਮਦ ਦਾ ਜਨਮ 1779 ਈਸਵੀ ਵਿੱਚ ਮੰਨਦੇ ਹਨ। ਸੰਤ ਸਿੰਘ ਸੇਖੋਂ ਨੇ ਵੀ ਸ਼ਾਹ ਮੁਹੰਮਦ ਦਾ ਜਨਮ 1780 ਤੋਂ 1782 ਈਸਵੀ ਵਿੱਚ ਮੰਨਿਆ ਹੈ। ਪ੍ਰੋਫੈਸਰ ਸੀਤਾ ਰਾਮ ਕੋਹਲੀ ਨੇ ਮੌਲਾ ਬਖਸ਼ ਕੁਸ਼ਤਾ ਦੀ ਖੋਜ ਨੂੰ ਖਾਸ ਕਰਕੇ ਜਨਮ ਅਤੇ ਮਰਨ ਦੀਆਂ ਤਰੀਕਾਂ ਨੂੰ ਯਕੀਨੀ ਨਹੀਂ ਮੰਨਿਆ, ਪਰ ਇਸ ਦੇ ਬਾਵਜੂਦ ਬਹੁਤ ਸਾਰੇ ਵਿਦਵਾਨ ਸ਼ਾਹ ਮੁਹੰਮਦ ਦੇ ਜੀਵਨ ਅਤੇ ਮੌਲਾ ਬਖਸ਼ ਕੁਸ਼ਤਾ ਦੀ ਖੋਜ ਨੂੰ ਹੀ ਆਧਾਰ ਬਣਾਉਂਦੇ ਨਜ਼ਰੀ ਪੈਂਦੇ ਹਨ। ਭਾਵ ਉਹਨਾਂ ਦਾ ਜਨਮ 1780 ਤੋਂ 1782 ਦਰਮਿਆਨ ਅਤੇ ਮੌਤ 1862 ਈਸਵੀ ਵਿੱਚ ਸਵੀਕਾਰ ਕਰਦੇ ਹਨ। ਸ਼ਾਹ ਮੁਹੰਮਦ ਦੇ ਵੱਡੇ ਵਡੇਰੇ ਕਾਜ਼ੀ ਅਤੇ ਕਾਰਦਾਰ ਸਨ ਅਤੇ ਸਕੇ ਸੰਬੰਧੀ ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਵਿੱਚ ਉੱਚ ਪਦਵੀਆਂ ਉੱਤੇ ਵਿਰਾਜਮਾਨ ਸਨ, ਜਿਨ੍ਹਾਂ ਵਿੱਚ ਪ੍ਰਮੁੱਖ ਸੁਲਤਾਨ ਮਹਿਮੂਦ ਸੀ ਜੋ ਮਹਾਰਾਜਾ ਸ਼ੇਰ ਸਿੰਘ ਦਾ ਤੋਪਜੀ ਸੀ, ਅਤੇ ਉਹ ਸਿੱਖ ਫੌਜ ਦੀ ਅੰਗਰੇਜ਼ਾਂ ਵਿਰੁੱਧ ਹੋਈ ਪਹਿਲੀ ਜੰਗ ਵਿੱਚ ਜੰਗਬਾਜ਼ ਵੀ ਸੀ। ਫਿਰੰਗੀ ਸੁਲਤਾਨ ਮਹਿਮੂਦ ਦੀ ਬਹਾਦਰੀ ਦੇਖ ਕੇ ਹੈਰਾਨ ਸਨ। ਸ਼ਾਹ ਮੁਹੰਮਦ ਦਾ ਬਟਾਲੇ ਵੀ ਕਾਫ਼ੀ ਆਉਣ ਜਾਣ ਸੀ। ਇਹੋ ਕਾਰਨ ਹੈ ਕਿ ਜੰਗਨਾਮੇ ਵਿੱਚ ਬਿਆਨ ਕੀਤੀਆਂ ਗਈਆਂ ਵੱਖ ਵੱਖ ਘਟਨਾਵਾਂ, ਨਾਵਾਂ ਜਾਂ ਥਾਵਾਂ ਦੇ ਜ਼ਿਕਰ ਵੇਲੇ ਕੋਈ ਖਾਸ ਇਤਿਹਾਸਕ ਖਾਮੀ ਨਜ਼ਰ ਨਹੀਂ ਆਉਂਦੀ। ਸ਼ਾਹ ਮੁਹੰਮਦ ਲਾਹੌਰ ਦਰਬਾਰ ਦੀ ਅੰਦਰੂਨੀ ਜਾਣਕਾਰੀ ਰੱਖਦਾ ਸੀ। ਵੱਡੇ ਵੱਡੇ ਅਹਿਲਕਾਰਾਂ ਨਾਲ ਉਸਦਾ ਮੇਲਜੋਲ ਰਿਹਾ, ਅਜਿਹਾ ਉਸਦੀ ਰਚਨਾ ਜੰਗ ਸਿੰਘਾਂ ਅਤੇ ਫਿਰੰਗੀਆਂ ਦੀ ਪੜ੍ਹਤ ਤੋਂ ਸਪੱਸ਼ਟ ਹੁੰਦਾ ਹੈ, ਕਿਉਂ ਜੋ ਉਸਦੀ ਰਚਨਾ ਅੰਦਰ ਪੇਸ਼ ਪਾਤਰ, ਘਟਨਾਵਾਂ, ਦ੍ਰਿਸ਼ ਆਦਿ ਉਸ ਮਾਹੌਲ ਨੂੰ ਬਾਖੂਬੀ ਇਵੇਂ ਚਿੱਤਰਦੇ ਹਨ ਜਿਵੇਂ ਸ਼ਾਹ ਮੁਹੰਮਦ ਖੁਦ ਮੌਕੇ 'ਤੇ ਉੱਥੇ ਹਾਜ਼ਰ ਹੋਵੇ। ਇਸ ਨੂੰ ਉਸਦੇ ਕਾਵਿ ਕਲਾ ਦਾ ਮਿਆਰੀ ਗੁਣ ਵੀ ਕਿਹਾ ਜਾ ਸਕਦਾ ਹੈ। ਸ਼ਾਹ ਮੁਹੰਮਦ ਦੇ ਪਰਿਵਾਰ ਵਿੱਚ ਉਸਦੇ ਦੋ ਪੁੱਤਰ ਸਨ, ਇੱਕ ਦਾ ਨਾਂ ਹਾਸ਼ਮ ਸ਼ਾਹ ਮੁਖਲਿਸ ਅਤੇ ਦੂਜੇ ਦਾ ਨਾਂ ਮੁਹੰਮਦ ਬਖਸ਼ ਸੀ। ਹਾਸ਼ਮ ਸ਼ਾਹ ਮੱਧਕਾਲੀ ਕਿੱਸਾ ਕਾਵਧਾਰਾ ਦਾ ਅਜਿਹਾ ਸਿਰਮੌਰ ਕਿੱਸਾਕਾਰ ਹੋਇਆ ਹੈ ਜਿਸਨੇ ਸੱਸੀ ਪੁੰਨੂ ਵਰਗੀ ਸ਼ਾਹਕਾਰ ਰਚਨਾ ਰਾਹੀਂ ਪ੍ਰਸਿੱਧੀ ਹਾਸਲ ਕੀਤੀ ਹੈ। ਸ਼ਾਹ ਮੁਹੰਮਦ ਦੇ ਜਨਮ ਸਥਾਨ ਸੰਬੰਧੀ ਵੀ ਕਈ ਮਤਭੇਦ ਹਨ ਕਿ ਉਹਨਾਂ ਦਾ ਜਨਮ ਬਟਾਲੇ ਜਾਂ ਪਿੰਡ ਵਡਾਲਾ ਵੀਰਮ ਨਜ਼ਦੀਕ ਡੇਰਾ ਬਾਬਾ ਨਾਨਕ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਸ਼ਾਹ ਮੁਹੰਮਦ ਸੰਬੰਧੀ ਹੋਈਆਂ ਖੋਜਾਂ ਦੇ ਆਧਾਰ 'ਤੇ ਵਿਦਵਾਨਾਂ ਦਾ ਮੰਨਣਾ ਹੈ ਕਿ ਸ਼ਾਹ ਮੁਹੰਮਦ ਦੀਆਂ ਰਚਨਾਵਾਂ ਵਿੱਚ ਠੇਠ ਬੋਲੀ, ਮੁਹਾਵਰੇਦਾਰ ਭਾਸ਼ਾ ਅਤੇ ਆਪਣੇ ਵਿਸ਼ੇ ਮੁਤਾਬਕ ਸੂਖਮਤਾ ਤੱਕ ਪਹੁੰਚ ਕਰਨਾ ਆਦਿ ਪੱਖ ਉਸਦੀਆਂ ਰਚਨਾਵਾਂ ਨੂੰ ਮੌਕੇ ਉੱਤੇ ਹਾਜ਼ਰ ਹੋਣ ਦੀ ਗੱਲ ਨੂੰ ਸਿੱਧ ਕਰਦੇ ਜਾਪਦੇ ਹਨ। ਕਹਿਣ ਤੋਂ ਭਾਵ ਹੈ ਕਿ ਸ਼ਾਇਰ ਦੀ ਕਲਾਤਮਕ ਖੂਬੀ ਦਾ ਹੀ ਸਿੱਟਾ ਹੈ ਕਿ ਉਹ ਕਾਵਿਕ ਦ੍ਰਿਸ਼ ਨੂੰ ਹੂ ਬਹੂ ਸਾਕਾਰ ਕਰਦਾ ਹੈ। ਸੱਸੀ ਪੁੰਨੂ ਰਚਨਾ ਮੁਕੰਮਲ ਰੂਪ ਵਿੱਚ ਪ੍ਰਾਪਤ ਨਾ ਹੋਣ ਕਾਰਨ ਇਸ ਸੰਬੰਧੀ ਬਹੁਤੀ ਵਿਚਾਰ ਚਰਚਾ ਦੇਖਣ ਨੂੰ ਨਹੀਂ ਮਿਲਦੀ, ਪਰ ਜੰਗ ਸਿੰਘਾਂ ਅਤੇ ਫਿਰੰਗੀਆਂ ਆਪਣੇ ਆਪ ਵਿੱਚ ਅਜਿਹੀ ਵਡਮੁੱਲੀ ਰਚਨਾ ਹੈ ਜਿਹੜੀ ਕਿ ਉਸ ਵੇਲੇ ਦੇ ਦ੍ਰਿਸ਼ ਨੂੰ ਚਲਚਿੱਤਰ ਵਾਂਗ ਹੀ ਨਹੀਂ ਸਿਰਜਦੀ, ਸਗੋਂ ਸ਼ਾਹ ਮੁਹੰਮਦ ਦੀ ਸਿਆਸੀ, ਸੱਭਿਆਚਾਰਕ, ਮਾਨਵੀ, ਰਾਸ਼ਟਰੀ ਅਤੇ ਕੌਮਾਂਤਰੀ ਚੇਤਨਾ ਦਾ ਪ੍ਰਤੱਖ ਪ੍ਰਮਾਣ ਵੀ ਬਣਦੀ ਹੈ। ਸ਼ਾਹ ਮੁਹੰਮਦ ਦੇ ਜਨਮ ਸੰਬੰਧੀ ਇੱਕ ਸੰਕੇਤ ਉਹਨਾਂ ਦੀ ਰਚਨਾ ਵਿੱਚੋਂ ਪਛਾਣ ਕੇ ਕੁਛ ਵਿਦਵਾਨਾਂ ਨੇ ਉਹਨਾਂ ਦੇ ਜਨਮ ਸਥਾਨ ਵਡਾਲਾ ਵਿਰਮ ਸਵੀਕਾਰ ਕੀਤਾ ਹੈ। ਇੱਕ ਰੋਜ਼ ਵਡਾਲੇ ਦੇ ਵਿੱਚ ਬੈਠੇ ਚੱਲੀ ਆਣ ਫਰੰਗੀ ਦੀ ਬਾਤ ਆਈ, ਸਾਨੂੰ ਆਖਿਆ ਹੀਰੇ ਅਤੇ ਨੂਰ ਖਾਂ ਨੇ ਜਿਨ੍ਹਾਂ ਨਾਲ ਸਾਡੀ ਮੁਲਾਕਾਤ ਆਈ। ਸ਼ਾਹ ਮੁਹੰਮਦ ਦੀ ਪੰਜਾਬੀ ਸਾਹਿਤ ਨੂੰ ਦੇਣ ਬਾਰੇ ਵਿਚਾਰਦਿਆਂ ਵਿਦਵਾਨਾਂ ਨੇ ਸਵੀਕਾਰ ਕੀਤਾ ਹੈ ਕਿ ਕਿੱਸਾ ਸੱਸੀ ਪੁੰਨੂ ਸ਼ਾਹ ਮੁਹੰਮਦ ਨੇ ਜੰਗਨਾਮਾ ਲਿਖਣ ਤੋਂ ਪਹਿਲਾਂ ਲਿਖਿਆ ਹੋਵੇਗਾ,
ਪਰ ਸ਼ਾਹ ਮੁਹੰਮਦ ਨੂੰ ਪ੍ਰਸਿੱਧੀ ਜੰਗਨਾਮਾ ਲਿਖਣ ਕਰਕੇ ਹੀ